ਤਾਈ ਚੱਲਦੇ ਪਿਆਰ ਸੋਹਣੀਏ ਤਾਈ ਚੱਲਦੇ ਪਿਆਰ ਇੱਦਾਂ ਨਹੀਂ ਚੱਲਦੇ ਪਿਆਰ ਸੋਹਣੀ

ਨੈਣਾ ਦਾ ਕਹਿਣਾ ਤੇਰਾ ਹੁਸਨ ਵੇਖਦੇ ਰਹਿਣਾ ਨਹੀਂ, ਬਹੁਤ ਪਿਆਰਾ ਗਾਣਾ ਜੀ ਦਿਲਜੀਤ ਦੋਸਾਂਝ, ਐਂਡ ਦੈਟ ਵਾਜ਼ ਨਨ ਅਦਰ ਦੈਨ ਕ੍ਰਿਤੀ ਸਨਨ ਇਨ ਦੈਟ ਟਰੈਕ, ਐਂਡ ਵੀ ਵਿਸ਼ ਹਰ ਵੈਰੀ ਹੈਪੀ ਬਰਥਡੇ। ਹਮਾਰੇ ਵਿਨਰ ਥੇ ਜੀ ਇਸ ਸੈਗਮੈਂਟ ਕੇ ਅਚਲ ਸਕਸੇਨਾ। ਅਚਲ ਭਾਈ, ਕੰਗ੍ਰੈਚੁਲੇਸ਼ਨਸ ਟੂ ਯੂ, ਗੈਟ ਟੂ ਇੰਡੀਆ ਬਜ਼ਾਰ ਫੋਰਟ ਵਰਥ, ਇੰਜੋਏ ਯੂਰ ਗਿਫਟ ਹੈਂਪਰ, ਐਂਡ ਫੋਰ ਆਲ ਯੂ ਲਵਲੀ ਪੀਪਲ ਆਈ ਹੈਵ ਵਨ ਮੋਰ ਟਰੈਕ ਬਿਫੋਰ ਆਈ ਗੈਟ ਟੂ ਦ ਨੈਕਸਟ ਕਮਰਸ਼ੀਅਲ ਬ੍ਰੇਕ, ਐਂਡ ਦੈਨ ਦ ਲਾਸਟ ਸੈਗਮੈਂਟ ਆਫ ਦਿਸ ਸ਼ੋ ਇਜ਼ ਕਮਿੰਗ ਅਪ ਐਜ਼ ਵੈਲ। ਯਾਦ ਰੱਖੀਗਾ IIT ਕਾ ਮੇਲਾ ਹੈ ਜੀ, which is the India Bazaar, Anand Bazaar celebration that happens on the 15th of August this year, and this is at the Frisco Flyers right here in DFW. Make sure to get your information, because isme ticket to aapki lagni nahi, entry and parking is absolutely free, and this entry is free, that's what I know for sure, and this is at the Comerica Center, Frisco, 2 p.m. onwards 15th of July, August. Make sure that you're there on that day, because that definitely is going to be a night that you would love to remember and enjoy. Ek gana aur iske baad chhota sa commercial break, don't go anywhere, I'll be right back with you on the other side.